ਵੈਲਕਮ ਬੈਕ ਜੀ। ਪ੍ਰੋਗਰਾਮ ਨੇ ਆਖਰੀ ਹਿੱਸੇ 'ਚ ਤੁਸਾਂ ਨੂੰ ਭਾਈ ਜਿਹੜਾ ਅੱਜ ਦੀ ਖਿਦਮਤ ਹੈ, ਇਹ ਆਖਰੀ ਹਿੱਸਾ ਚੁੱਕੇ ਪੰਜਾਬੀ ਪਟਵਾਰੀ ਆਪਣੀ ਜ਼ਬਾਨ 'ਚ ਆਉਣਾ ਤਾਂ ਅਸਾਂ ਹੋਰ ਗੱਲ ਬਣਨ ਤੋਂ ਬਗੈਰ ਸਮੀਰ ਸਾਹਿਬ ਨੇ ਕਲਾਮ ਤੋਂ ਚੱਲੇ ਹਾਂ। ਕਿਉਂਕਿ ਅਸਾਂ ਗੱਲ ਚੱਲੀ ਸੀ ਜੀ ਕਿ ਮਰਦਾਂ ਦੀ ਗੱਲ ਹੈ, ਬੜੇ ਬੰਦਿਆਂ ਦੀ ਗੱਲ ਹੈ, ਤਾਂ ਮੀਆਂ ਸਾਹਿਬ ਇਹਨਾਂ ਲੋਕਾਂ ਕੀ ਮਰਦ ਆਖਿਆ, ਅਲਾਮਾ ਸਾਹਿਬ ਇਹਨਾਂ ਦੀ ਸ਼ਾਹੀਨ ਆਖਣੇ ਹੈ ਜੀ, ਔਰ ਕਰੋਨਾ ਦੀ ਸਮਤਾ ਲੋਕ ਮੋਮਣੇ ਹੈ ਜੀ, ਔਰ ਅੱਲਾ ਨੇ ਬੰਦੇ ਉਹ ਲੋਕ, ਅਤੇ ਇੱਥੇ ਯਾਨੀ ਇਹ ਲੋਕ ਜਿਹੜੇ ਇਹਨਾਂ ਨੇ ਬੜਾ ਮੁਕਾਮ ਆ। ਹੁਣ ਮੀਆਂ ਸਾਹਿਬ ਇੱਥੇ ਉਹਨਾਂ ਬੰਦੇ ਦੇ ਬਾਰੇ 'ਚ ਕੀ ਆਖਣੇ, ਜਿਸ ਕੀ ਔਲੀਆ ਅੱਲਾ ਵੀ ਆਖਣੇ ਆ, ਅੱਲਾ ਦੇ ਬੰਦੇ। ਦੇਖੋ ਜਿਹੜੇ ਬੜੇ ਬਜ਼ੁਰਗ ਨੇ ਸਾਰੇ ਅੱਲਾ ਦੇ ਬੰਦੇ ਤਾਂ ਸਾਰੇ ਹੀ ਹੈ, ਲੇਕਿਨ ਵਲੀ ਅੱਲਾ ਉਹ ਲੋਕ ਹੈ ਜਿਹਨਾਂ ਕੀ ਕੋਈ, ਵੈਸੇ ਕਹਿੰਦੇ ਪਿਛਲੇ ਹਫ਼ਤੇ ਵੀ ਬਾਇਆ ਸੀ ਕਿ ਜਿਹਨਾਂ ਲੋਕਾਂ ਕੀ ਕੋਈ ਨਾ ਖੌਫ ਆ ਔਰ ਨਾ ਗਮ ਆ। ਅਸਾਂ ਤਾਂ ਇਹਨਾਂ ਹੀ ਕੰਮਾਂ ਇਸੇ ਚੱਕਰਾਂ 'ਚ ਪਏ ਨੇ, ਦੁਨੀਆਦਾਰ ਜਿਹੜੇ ਆ ਅਸਾਂ ਇਹਨਾਂ ਹੀ ਚੱਕਰਾਂ 'ਚ ਨਾ ਨਿਕਲ ਸਕਣੇ, ਤਾਂ ਮੁਕਾਮ ਹਾਸਲ ਕਰਨ ਤੋਂ ਬੜੀ ਦੂਰ ਨਹੀਂ ਗੱਲ ਹੈ। ਤਾਂ ਦੂਸਰੀ ਗੱਲ ਹੀ ਕਿ ਇਹ ਕਿਤਨਾ ਨਿਕਲਣਾ ਉਤਨਾ ਆਸਾਨ ਵੀ ਨਹੀਂ। ਤਾਂ ਕੋ ਸਭ ਤੋਂ ਪਹਿਲਾਂ ਮੈਂ ਦੱਸਿਆ ਨਾ, ਆਪਣੇ ਆਪ ਨਾਲ ਇਹ ਲੜਾਈ ਹੋਣੀ, ਇਹ ਆਪਣਾ ਆਪ ਹੀ ਇਨਸਾਨ ਕੀ ਇਹਨਾਂ ਚੀਜ਼ਾਂ 'ਚ ਨਿਕਲ ਨਹੀਂ ਦੇਣਾ। ਅਗਰ ਇਹਨਾਂ ਚੀਜ਼ਾਂ 'ਚ ਬੰਦਾ ਥੋੜ੍ਹਾ ਜਿਹਾ ਆਪਣੇ ਆਪ ਕੀ ਥੋੜ੍ਹਾ ਜਿਹਾ ਅਗਰ ਉਸ ਕੋਸ਼ਿਸ਼ ਕੀਤੀ, ਥੋੜ੍ਹਾ ਡਾਊਨ ਕਰਨੇ ਨਹੀਂ, ਇਸ ਨਾਲ ਲੜਾਈ ਜਿੱਤਣਾ, ਤਾਂ ਫਿਰ ਅੱਗੇ ਬਹੁਤ ਸਾਰੇ ਅਨਾਸਰ ਹੋਰ ਵੀ ਹੈ। ਘਰੇ ਤੁਸੀਂ ਕੰਮ ਕਰਨ ਦੇਣੇ, ਹੁਣ ਮਸਲਾ ਮੈਂ ਇੱਕ ਡਿਊਟੀ ਕੰਮ ਕਰਨਾ ਆ, ਅਤੇ ਮੈਂ ਹੁਣ ਡਿਊਟੀ ਕਰਨ ਦਾ ਪੈਸੇ ਸੇ ਕਮਾਉਣਾ ਆ, ਅਤੇ ਮੈਂ ਅਗਰ ਥੋੜ੍ਹਾ ਜਿਹਾ ਪਾਸਾ ਦੇਈ ਉੜ ਸਾਂ, ਕਿਸੇ ਹੋਰ ਕਾ ਪਾਸਾ ਲਈ ਪਿਆ ਸਾਂ, ਤਾਂ ਸਭ ਤੋਂ ਪਹਿਲਾਂ ਤਾਂ ਘਰੇ ਵਾਲੇ ਮੇਰੇ ਮੁਖਾਲਫ ਬਣ ਜਾ ਸਨ, ਫਿਰ ਆਪਣੇ ਭੈਣੋ ਭਰਾ ਸੱਜ ਜਿਹੜੇ ਉਹ ਮੁਖਾਲਫ ਹੋ ਜਾ ਸਨ, ਫਿਰ ਦੋਸਤ ਸਾਹਿਬ ਮੁਖਾਲਫ ਹੋ ਜਾ ਸਨ, ਫਿਰ ਪੂਰੀ ਦੁਨੀਆ ਮੁਖਾਲਫ ਹੋ ਜਾ ਸੀ। ਯਾਨੀ ਮਤਲਬ ਦੁਨੀਆ 'ਚ, ਲੇਕਿਨ ਇਹ ਹੋਣਾ ਜਿਹੜਾ ਇਹ ਲੋਕ ਜਿਸ ਪਾਸੇ ਟੁਰੇ, ਫਿਰ ਹੋਰ ਬੇਸ਼ੁਮਾਰ ਜੀ ਤਕਲੀਫਾਂ ਆਇਆ ਸਨ, ਪਰੇਸ਼ਾਨੀਆਂ ਆਇਆ ਸਨ ਹੈ ਜੀ। ਇਹ ਫਿਰ ਇਹ ਗਮ ਔਰ ਖੌਫ, ਜਿਹੜਾ ਬੰਦਾ ਇਹਨੂੰ ਖੌਫ 'ਚ ਨਿਕਲਣਾ, ਫਿਰ ਅੱਗੇ ਉਸਕੀ ਹੋਰ ਕੋਈ ਉਜ਼ਰ, ਕਿਸੇ ਕਿਸਮ ਦੀ ਤੰਗੀ ਪਰੇਸ਼ਾਨੀ ਉਸਕੀ ਰਹਿਣੀ ਨਹੀਂ, ਤਾਂ ਫਿਰ ਉਸ ਮੁਕਾਮ ਤੋਂ ਜੁੜਨਾ ਸ਼ੁਰੂ ਕਰਨਾ, ਕਿਉਂਕਿ ਉਸ ਤਰ੍ਹਾਂ ਰਸਤਾ ਜਿਹੜਾ ਉਹ ਮੰਜ਼ਰ ਚੁੱਕੇ ਅੱਗੇ ਹੋਣੀ, ਸਾਹਮਣੇ ਉਸਦੀ ਨਜ਼ਰ ਆਉਣੀ ਹੋਣੀ। ਲਿਹਾਜ਼ਾ ਬਹਰਹਾਲ ਇਹ ਲੋਕ ਜਿਹੜੇ ਇਹ ਬੜੇ ਇਹਨਾਂ ਨੇ ਬੜਾ ਮੁਕਾਮ ਆ, ਔਰ ਇਹਨਾਂ ਬਾਰੇ ਮੀਆਂ ਸਾਹਿਬ ਲਿਖਣੇ ਕਿ ਸੱਚੇ ਮਰਦ ਸਫਾਈ ਵਾਲੇ, ਸੱਚੇ ਮਰਦ ਸਫਾਈ ਵਾਲੇ, ਤੇ ਜੇ ਕੁਝ ਕਹਿਣ ਜ਼ਬਾਨ, ਤੇ ਮੌਲਾ ਪਾਕ ਮੰਨੇ ਦਾ ਓ

ਤੇ ਮੀਆਂ ਸਾਹਿਬ ਫਰਮਾਉਂਦੇ ਵੋ ਹਰ ਮੁਸ਼ਕਲ ਦੀ ਕੁੰਜੀ ਯਾਰੋ, ਹਰ ਮੁਸ਼ਕਲ ਦੀ ਕੁੰਜੀ ਯਾਰੋ, ਤੇ ਹੱਥ ਮਰਦਾਂ ਦੇ ਆਈ, ਮਰਦ ਨਿਗਾਹ ਕਰਨ ਜਿਸ ਵੇਲੇ, ਮਰਦ ਨਿਗਾਹ ਕਰਨ ਜਿਸ ਵੇਲੇ, ਤੇ ਮੁਸ਼ਕਲ

ਤੇ ਮੁਸ਼ਕਲ ਰਵੇ ਨਾ ਕਾਈ। ਬਾਤ ਸੱਚੀ, ਇਹਨਾਂ ਲੋਕਾਂ ਨੇ ਫਿਰ ਜਿਹੜਾ ਇਹ ਮੁਕਾਮ ਹਾਸਲ ਹੋ ਜਾਣਾ, ਫਿਰ ਇਹਨਾਂ ਬਾਰੇ ਫਰਮਾਇਆ ਗਿਆ ਕਿ ਇਹਨਾਂ ਦੇ ਜਿਹੜੇ ਹੱਥ ਹੈ ਇਹ ਅੱਲਾਹ ਨੇ ਹੱਥ ਬਣ ਜਾਣੇ, ਇਹ ਜ਼ਬਾਨ ਇਹਨਾਂ ਨਹੀਂ, ਯਾਨੀ ਹਰ ਇੱਕ ਚੀਜ਼ ਜਿਹੜੀ ਹੈ ਉਸ ਤਰਫ ਹੋ ਜਾਣੀ। ਬਸ ਜੇ ਫਿਰ ਜ਼ਬਾਨ 'ਚੋਂ ਨਿਕਲਣਾ ਜਿਹੜਾ ਇਹਨਾਂ ਨੇ ਫਿਰ ਨਜ਼ਰ ਦੇ ਸਾਹਮਣੇ ਆਉਣਾ, ਉਹਨਾਂ ਦੀ ਤਬਦੀਲੀ ਫਿਰ ਆਉਣੀ ਸ਼ੁਰੂ ਹੋ ਜਾਣੀ। ਲੇਕਿਨ ਬਹੁਤ ਬੜੀ ਚੀਜ਼ ਇਹ ਮੁਕਾਮ ਹਾਸਲ ਕਰਨਾ, ਇਹ ਬਹੁਤ ਮੁਸ਼ਕਲ ਕੰਮ ਹੈ। ਔਰ ਇਹ ਸ਼ਹਿਜ਼ਾਦਾ ਜਿਹੜਾ ਆ ਜਿਸ ਅਸੀਂ ਸੈਫਲ ਵੱਲੋਂ ਵਾਕਿਆ ਪੜ੍ਹਨੇ ਹਾਂ, ਇਹ ਅਸਲੀ ਰੂਹਾਨੀ ਤੌਰ 'ਤੇ ਇਹ ਮੁਕਾਮ ਹਾਸਲ ਕਰਨਾ ਚਾਹਣਾ, ਇਹ ਬਿਲਕੁਲ ਹੀ ਮੁਕਾਮ ਹਾਸਲ ਕਰਨਾ ਚਾਹਣਾ। ਔਰ ਤੁਹਾਨੂੰ ਅੰਦਾਜ਼ਾ ਲਾਈ ਕਿਉਂ ਅਜਾ ਉਹ ਆਪਣੇ ਘਰ ਵਿੱਚ ਅਜਾ ਅਬੇਰ ਨਾਲ ਬੈਸ ਮਸਾ ਜਿਹੜਾ ਉਹ ਲਗਾਵਾ ਹੈ ਜੀ। ਔਰ ਇਹ ਗੱਲ ਨਹੀਂ ਕਿ ਇੱਕ ਆਸਮ ਬਿਨ ਸਫਾਨ ਉਹ ਬਾਦਸ਼ਾਹ ਹੈ, ਨਹੀਂ ਨਹੀਂ, ਇੱਥੇ ਹਰ ਵਾਲਦ ਸਾਹਿਬ ਜਿਹੜੇ ਆਪਣੇ ਆਪਣੇ ਲਿਹਾਜ਼ ਦਾ ਬਾਦਸ਼ਾਹ ਹੈ, ਔਰ ਅੱਗੇ ਉਹਨਾਂ ਦੀ ਔਲਾਦ ਹੈ। ਔਰ ਇਹ ਵੀ ਨਹੀਂ ਬਲਕਿ ਮੈਂ ਸਮਝਦਾ ਇਹ ਜਿਹੜਾ ਜਿਸਮ ਆ ਨਾ, ਇਸ ਵਿੱਚ ਬੜੀ ਬੜੀ ਚੀਜ਼ਾਂ ਹੀ ਆ ਰੂਹਾਨੀ ਤੌਰ ਪਰ। ਬਹਰਹਾਲ ਇਹ ਚੁੱਕੇ ਅਸਾਂ ਫਿਰ ਮੈਂ ਫਿਰ ਦੱਸਿਆ ਸੀ ਕਿ ਇਹ ਮੀਆਂ ਸਾਹਿਬ ਨੇ ਜਿਹੜਾ ਕਲਾਮ ਹੈ ਇਹ ਇੱਕ ਮਜਾਜ਼ਾਨਾ ਰੰਗ ਹੀ ਮੀਆਂ ਸਾਹਿਬ ਪੇਸ਼ ਕੀਤਾ। ਥੋੜ੍ਹਾ ਥੋੜ੍ਹਾ ਪਰਦਾ ਜਿਹੜਾ ਆ ਕਿਸੇ ਜੈਪੁਰ ਨਾ ਮਤਲਬ ਲਿਆ, ਲੇਕਿਨ ਜਿਸ ਤਰ੍ਹਾਂ ਉਹਨਾਂ ਲਿਖਿਆ ਸੀ ਕਿ ਸੈਫ ਸੈਫ ਚੁੱਕ ਯਾਨੀ ਸਫਰਲ ਇਸ਼ਕ ਤਾਂ ਬਣਾਈ ਸੈਫ ਛੁਪੀ ਵਿੱਚ ਲਾਠੀ ਹੈ ਜੀ। ਉਹ ਆਖਣੇ ਕਿ ਇਹ ਜਿਸ ਤਰ੍ਹਾਂ ਸੈਫ ਤਲਵਾਰ ਲਾਠੀ ਵਿੱਚ ਛੁਪੀ ਹੋਣੀ, ਇਸੇ ਤਰ੍ਹਾਂ ਮੇਰੀ ਇਹ ਕਿਤਾਬ ਹੀ ਇਹ ਮਜਾਜ਼ ਹੈ। ਲੇਕਿਨ ਹਕੀਕਤ ਹੁਣ ਨਜ਼ਰ ਐਸੀ, ਲੇਕਿਨ ਹਕੀਕਤ ਕੱਢਣ ਵਾਸਤੇ ਦੱਸੋ ਕਿ ਉਹ ਖੁੱਲ੍ਹਣਾ ਪਿਆ ਸੀ, ਤਲਵਾਰ ਸਾਹਮਣੇ ਤੱਕਣੀ ਪਿਆ ਸੀ। ਹੁਣ ਬਾਅਦ ਸੋਚਿਆ ਹੁਣ ਇਹ ਚੀਜ਼ ਹਾਸਲ ਕਰਨੇ ਵਾਸਤੇ ਤਾਂ ਕੋਈ ਬਾਤ ਹੀ, ਹਰ ਬੰਦਾ ਚਾਹਣਾ ਮੈਂ ਸਿੱਖਾਂ, ਮਿਕੀ ਇਹ ਸਹੀ ਹਕੀਕਤ ਨਾਲ ਪਤਾ ਲੱਗਾ। ਲੇਕਿਨ ਬਾਤ ਇਹ ਕਿ ਜਿਹੜਾ ਤੁਸੀਂ ਇਹਨਾਂ ਲੋਕਾਂ ਕੋਲ ਸਿੱਖਣਾ ਚਾਹੇ ਫਿਰ ਇਹਨਾਂ ਲੋਕਾਂ ਕੋਲ ਜਾਣਾ ਪੈਣਾ ਹੈਂਜੀ, ਇਹਨਾਂ ਕੋਲ ਕਿਸੇ ਬਹਿਣਾ ਪੈਣਾ, ਇਹਨਾਂ ਕੋਲ ਫਿਰ ਇਹਨਾਂ ਨੂੰ ਇਰਾਦਤਮੰਦ ਬਣਨਾ ਪੈਣਾ। ਨਾ ਪੂਛਿਨ ਖਰਕਾ ਪੋਛੂ ਕਿ ਇਰਾਦਤ ਹੋ ਤਾਂ ਦੇਖ ਇਨਕੋ ਯਦੇ ਵੈਜ਼ਾ ਲੀਏ ਬੈਠੇ ਆਸਤੇ ਇਹਨੂੰ ਮੈਂ, ਯਾਨੀ ਇਹਨਾਂ ਨੂੰ ਇਹਨਾਂ ਨਾਲ ਬੜੇ ਮੁਕਾਮ ਹੈ। ਲੇਕਿਨ ਵੈਸੇ ਤੂੰ ਇਹ ਮੁਕਾਮ ਨਹੀਂ ਨਾ ਹੀ ਲੱਭਣਾ, ਨਾ ਹੀ ਤੂੰ ਤੁਹਾਡੇ ਪਰ ਨਜ਼ਰ ਕਰਨੇ, ਇਹ ਇਹਨਾਂ ਮਰੀਦੀ ਇਖਤਿਆਰ ਕਰਨੀ ਪੈਣੀ, ਇਹਨਾਂ ਕੋਲ ਬਹਿਣਾ ਪੈਣਾ। ਲੇਕਿਨ ਕਿਹੜੇ ਇਹ ਅਸਲ ਲੋਕ ਜਿਹੜੇ ਇਹ ਬਾਕੀ ਵੀ ਚੁੱਕੇ ਦੋ ਨੰਬਰ ਚਾਰ ਨੰਬਰ ਬਹੁਤ ਰਕਮ ਚੱਲੀ ਪਿਆ। ਤਾਂ ਕੌਣ ਜੀ, ਮੈਂ ਤੁਸੀਂ ਦੱਸਿਆ ਕਿ ਇਹ ਮੁਸਲਮਾਨ ਅਗਰ ਉਹ ਨੰਬਰ ਵਨ ਵਾਲਾ ਕੰਮ ਜਿਹੜਾ ਤੁਹਾਡਾ ਹੋਇਆ ਤਾਂ ਤੂੰ ਅੱਜ ਵੀ ਤੁਸੀਂ ਉਹ ਚੀਜ਼ਾਂ ਮਿਲਣੀਆਂ, ਦੁਨੀਆ ਦੀ ਬਾਦਸ਼ਾਹੀ ਕਿਹੜੀ ਹੈ ਜੀ, ਤੁਸੀਂ ਤਾਂ ਸਭ ਕੋਈ ਬਾਦਸ਼ਾਹੀ ਮਿਲ ਜਾਏ। ਕੀ ਮੁਹੰਮਦ ਸੇ ਵਫਾ ਤੂੰ ਨੇ ਤੂੰ ਹਮ ਤੇਰੇ ਹੈ, ਅਲਾਮਾ ਸਾਹਿਬ ਫਰਮਾਇਆ ਬਿਸ਼ਮਾਰ ਸੋ ਜਲਸੇ ਜੇ ਸ਼ੇਰ ਸੁਣਨੇ ਰਹੇ ਹਜ਼ਾਰ ਪਾਸੇ ਸੁਣਨੇ ਰਹੇ ਦੱਸੋ ਹੈ ਜੀ। ਯਕੀਨ ਕਰੋ ਇਹ ਲਫ਼ਜ਼ ਐਸੇ ਵੇ ਇਤਨੇ ਤਾਂ ਬੜੇ ਸ਼ੇਰ ਕਿ ਮੈਂ ਸਮਝਦਾ ਕਿ ਮੇਰੇ ਜਿਹੜਾ ਬੰਦਾ ਆ ਮੈਂ ਸਮਝਦਾ ਕਿ ਇਹਨਾਂ ਕੋਲ ਤਾਂ ਉਹ ਆਪਣੇ ਨਾਲ ਲਿਖੇ ਵੀ ਨਹੀਂ ਹੋਣੇ ਚਾਹੀਦੇ ਉੱਥੇ, ਜਿਸ ਤਰ੍ਹਾਂ ਮਤਲਬ ਮੁਕਾਮ ਹੈ ਬੇਲੋਸ ਕੀ ਆਦਤ ਜੀ ਹੈ ਜੀ, ਮਤਲਬ ਫਲਾਣਾ ਜਨਾਬ ਇਸ ਤਰ੍ਹਾਂ। ਬਹਰਹਾਲ ਇਹ ਚੁੱਕੇ ਬਹਿਸ ਦੂਸਰੀ ਤਰਫ ਨਿਕਲ ਜਾਣੀ, ਲੇਕਿਨ ਮੈਂ ਸਮਝਦਾ ਇਹਨਾਂ ਲਫ਼ਜ਼ਾਂ ਦਾ ਇਤਰਾਮ ਵੀ ਇਤਰਾ, ਲੇਕਿਨ ਲਫ਼ਜ਼ਾਂ ਨੂੰ ਸਮਝਣਾ ਇਤਰਾਮ ਹੋਇਆ ਨਾ ਹੈ ਜੀ। ਅਮਾਨਤਦਾਰ ਦਿਆਨਤਦਾਰ ਫਲਾਣਾ ਸਭ ਕੁਝ ਲਿਖਿਆ ਵਾ ਹੈ ਜੀ, ਇਤਾਤ ਲਿਖਿਆ ਵਾ ਜੀ, ਇਮਾਨ ਇਤਾਤ ਤਨਜ਼ੀਮ ਹੈ ਜੀ, ਫੇਥ ਯੂਨਿਟੀ ਅਤੇ ਡਿਸਿਪਲਨ ਹੈ ਜੀ। ਬਾਬਾ ਕੌਮ ਬੜੀ ਵੀ ਤਕਰੀਰ, ਲੇਕਿਨ ਸ਼ਾਮੀ ਮੁੜੀ ਫਿਰ ਹੈ ਨਾ ਹੀ ਫੇਥ ਆ ਸਾਡੇ ਕੋਲ, ਨਾ ਹੀ ਯੂਨਿਟੀ ਹੈ ਅਤੇ ਨਾ ਹੀ ਅੱਗੇ ਡਿਸਿਪਲਨ ਆ। ਬਾਅਦ ਸਿਰ ਚਾਹੀਦੀ ਕਿ ਅਸਾਂ 'ਚ ਇਹ ਬਿਮਾਰੀਆਂ ਜਿਹੜੀਆਂ ਨਹੀਂ, ਇਹਨਾਂ ਬਿਮਾਰੀ ਦੂਰ ਕਰਨਾ ਤੁਹਾਨੂੰ ਪਰ ਲਾਜ਼ਮ ਹੈ ਇਹਨਾਂ ਚੀਜ਼ਾਂ। ਪਰ ਮੀਆਂ ਸਾਹਿਬ ਨਾਲ ਬਾਤ ਹੀ ਇਹ ਜਿਹੜੇ ਲੋਕ ਹੈ ਇਹ ਫਿਰ ਇਹਨਾਂ ਲੋਕਾਂ ਨੂੰ ਜਿਹੜਾ ਜਾਣੇ ਹੋ ਬਹਿਣੇ ਹੋ ਇਹ ਲੋਕ ਫਿਰ ਤੁਹਾਨੂੰ ਪਰ ਨਜ਼ਰ ਰੱਖਣੇ, ਅਤੇ ਜਿਹੜਾ ਨਜ਼ਰ ਮਾਰਨੇ ਤਾਂ ਫਿਰ ਇਹ ਸਾਰੇ ਚੀਜ਼ਾਂ ਹੋਣੀਆਂ। ਔਰ ਯਕੀਨ ਕਰਸੋ ਇਹ ਆਖਰੀ ਬਾਤ ਇਸ ਮਸਲੇ ਫਿਰ ਆਪਣੇ ਵਾਕਿਆ ਤੋਂ ਜੁਲੇ ਹਾਂ ਕਿ ਜਿਹੜਾ ਮੇਰਾ ਤਜਰਬਾ ਆ ਜਿਹੜਾ ਮੈਂ ਥੋੜ੍ਹਾ ਬਹੁਤ ਜੋ ਜਾਣਨਾ ਆ, ਔਰ ਜਾਣਨਾ ਕਿਹਾ ਥੋੜ੍ਹਾ ਬਹੁਤ ਜਿਹੜਾ ਮੈਂ ਥੋੜ੍ਹਾ ਬਹੁਤ ਪੜ੍ਹਿਆ ਸਿੱਖਿਆ ਥੋੜ੍ਹਾ ਬਹੁਤ ਇਹਨਾਂ ਬਜ਼ੁਰਗਾਂ ਕੋਲੋਂ ਸਿੱਖਿਆ। ਲੇਕਿਨ ਯਕੀਨ ਕਰਸੋ ਅਗਰ ਤਾਰੀਖ ਦਾ ਮੁਤਾਲਿਆ ਕੀਤਾ ਜਾਏ ਤਾਂ ਜਿਹਨਾਂ ਲੋਕਾਂ ਇਸ ਤੱਕ ਮਈਆਂ ਨਾ ਉਹਨਾਂ ਸਾਰਿਆਂ ਪਰ ਇਹਨਾਂ ਲੋਕਾਂ ਦੀ ਨਜ਼ਰ ਕਰਮ ਸੀ, ਵੇ ਇਹ ਰੂਹਾਨੀ ਜਿਹੜਾ ਜਿਹੜੀ ਤਾਕਤ ਸੀ ਨਾ, ਇਹ ਬੜੇ ਬੜੇ ਜਿਹੜੇ ਅਜਾਬ ਇਹ ਲੈਣੀ, ਇਹ ਖੌਫ ਉਸਨ ਚੀਜ਼ਾਂ ਇਹ ਚੀਜ਼ ਲੈਣੀ ਜਿਹੜਾ ਬੰਦੇ ਪਰ ਨਜ਼ਰ ਕਰਮ ਹੋ ਜਾਣੀ, ਵਰਨਾ ਉਹ ਬੰਦਾ ਇਹ ਜਿਹੜੇ ਬੜੇ ਬੜੇ ਚੀਜ਼ਾਂ ਹੀ ਆ ਮੈਂ ਤੁਸੀਂ ਦੱਸਾਂ ਕਿ ਤੁਸੀਂ ਤਾਰੀਖ ਦਾ ਮੁਤਾਲਿਆ ਕਰੋ ਤੁਸੀਂ ਰੋਂਗਟੇ ਖੜ੍ਹੇ ਹੋ ਜਾਣੇ ਹੈ ਜੀ। ਕਰਨੇ ਕਰਨੀ ਕੁਰਬਾਨੀ ਦਿੱਤੀ ਜਾ ਰਿਹਾ ਇਹ ਸੋਹਣਾ ਕੰਮ ਹੈ, ਅੱਜ ਆਖੇ ਨਾ ਬੰਦਾ ਕੋਈ ਅਸਤਗ਼ਫ਼ਿਰੁੱਲਾਹ, ਯਕੀਨ ਕਰੋ ਬੜੀ ਬੜੀ ਚੀਜ਼ਾਂ ਹੀ ਆ। ਬਹਰ ਚੂੰਕਿ ਅਸਾਂ ਟਾਈਮ ਸਾਡੇ ਕੋਲ ਕੋਈ ਨਹੀਂ ਤਾਂ ਅਸਾਂ ਇਹ ਗੱਲ ਸੋਚਦੇ ਹਾਂ ਕਿ ਇਹਨਾਂ ਲੋਕਾਂ ਕੋਲ ਜਿਹੜਾ ਤੁਸੀਂ ਜਾਓ ਬਿਹੋ, ਔਰ ਅੱਜ ਨੇ ਵਕਤ ਦੀ ਮੁਸਲਮਾਨ ਦੀ ਜ਼ਰੂਰਤ ਹੀ ਇਹਨਾਂ ਮਰਦਾਂ ਨਹੀਂ ਹੈ, ਇਹਨਾਂ ਕੋਲ ਕੁਝ ਹਾਸਲ ਕਰਸੋ ਤਾਂ ਗੱਲ ਬਣ ਸੀ। ਔਰ ਜਿਹੜੇ ਲੋਕ ਜਿਹੜੇ ਬਸ ਇਸ ਤਰ੍ਹਾਂ ਕਹਿੰਦਾ ਫਸੀ ਜਾਣੇ, ਇਹ ਵੀ ਮੈਂ ਤੁਸੀਂ ਮਿਸਾਲ ਤੁਸੀਂ ਦੱਸੀ ਚੁੱਕਿਆ ਕਿ ਯਾਰ ਕਮ ਅਜ਼ ਕਮ
ਦੁਕਾਨਾਂ ਪਰ ਸੌਦਾ ਕਿ ਨਿਕ ਚੀਜ਼ ਅਸੀਂ ਕਿੰਨੇ ਜਾਣੇ ਆ, 18 ਦੁਕਾਨਾਂ ਚੈੱਕ ਕਰਨੇ ਆ, ਹੈ ਜੀ ਇਹ ਕੱਪੜਾ ਠੀਕ ਆ, 18 ਵਾਰੀ ਤੱਕਣੇ ਤੰਦਾਂ ਕਿਤਨੀਆਂ, ਇਹ ਕਿਹਾ ਸਿਸਟਮ ਆ। ਅਤੇ ਯਾਰ ਜਿਹੜਾ ਤੁਸੀਂ ਇਹ ਬਜ਼ੁਰਗ ਲੋੜਨੇ ਜਾਣੇ ਯਾਰ, ਤਾਂ ਅੰਨੇ ਵਾਹ ਬੰਦਾ ਟੁਰੀ ਪਿਆ ਇਸੇ ਤਰ੍ਹਾਂ, ਬਸ ਜਿਹੜਾ ਵੀ ਕਰਿਆ ਬਰਾਬਰ ਰਾਜ ਹੈ, ਆਪਣੀ ਆਪਣੀ ਕਰਾਮ ਤਾਂ ਦੱਸਣ ਹੀ ਪਿਆ। ਇਹ ਸਭ ਤੋਂ ਪਹਿਲੇ ਹੈ, ਇਰਾਦਤ ਹੋ ਤਾਂ ਦੇਖ ਉਹਨਾਂ ਕੋ, ਬਸ ਪਹਿਲੇ ਇਰਾਦਤ ਮੰਦ ਬੰਦ ਪਤਾ ਲਈਏ ਸਾਰਾ। ਮੈਂ ਤੁਸੀਂ ਦੱਸਿਆ ਦੋ ਤਿੰਨ ਦਿਨ ਬੰਦਾ, ਚਾਰ ਦਿਨ ਕੁਝ ਅਰਸਾ ਨਾਲ ਰਹਿਣ ਬੰਦਿਆਂ ਨੇ, ਉਹ ਸਾਰਾ ਸਮਝ ਗਈ ਨਾ। ਹਾਂ, ਇਸ ਵਾਸਤੇ ਇਹ ਚੀਜ਼ਾਂ ਜਿਹੜੀਆਂ ਆ, ਇਹ ਫਾਰਮੂਲਾ, ਇਹ ਵੀ ਫਾਰਮੂਲੇ ਕਿਸ ਤਰ੍ਹਾਂ ਬੰਨੇਗੀ, ਚੈੱਕ ਕਿਸ ਤਰ੍ਹਾਂ ਕਰਨਾ, ਇਹ ਵੀ ਦੱਸੇਗੇ ਸਾਰੇ। ਮੈਂ ਨਾ ਮੁਕੰਮਲ ਜ਼ਾਬਤਾ ਯਾਦ ਜੀ ਆ ਜੀ ਇਸਲਾਮ, ਲੇਕਿਨ ਅਸਲ ਜ਼ਾਬਤ ਵੀ ਅੱਛਾ ਹੁੰਦਾ ਹੈ ਜਿਹੜਾ ਸਾਨੂੰ ਡਿਸਿਪਲਿਨ 'ਚ ਆ ਜਾਣਾ, ਉਹ ਪੂਰੀ ਪੂਰੀ ਟਾਈ ਸੂਟ ਜਾਂ ਸਭ ਕੁਝ ਜਿਹੜਾ ਨਹੀਂ ਵਰਦੀ, ਡਿਸਿਪਲਿਨ ਦਾ ਮਤਲਬ ਹੈ ਨਾ ਤੁਹਾਡੇ ਅਦਾਰੇ ਨੇ ਉਸ ਪੂਰੇ ਸਿਸਟਮ ਵਿੱਚ ਆ ਗਏ ਹੁਣ, ਜਿਹੜੇ ਅਸਾਂ ਪੂਰੇ ਪੂਰੇ ਇਸਲਾਮੀ ਦਾਖਲ ਹੋਈ ਗਏ ਛਾਂ, ਬਿਲਕੁਲ ਹੈ ਜੀ। ਯਾਰ ਬਾਤ ਉਹ ਹੋਣੀ ਕਿ ਅਸਲ ਆਲਾ ਆਲਾ ਸਾਡਾ ਮਜ਼ਹਬ ਹੈ, ਤਾਂ ਆਲੇ ਸਾਰੀ ਚੀਜ਼ਾਂ ਆਈਆਂ ਅਸਾਂ ਕੋਲ, ਸਾਰੀਆਂ ਚੀਜ਼ਾਂ ਆਲਾ ਆਈਆਂ, ਅਸਾਂ ਅਫਸੋਸ ਹੈ ਆਪਣੀ ਚੀਜ਼ਾਂ ਛੋੜੀ, ਤਾਂ ਅਸਾਂ ਭਾਵੇਂ ਬਸ ਦੂਸਰੇ ਦੀ ਤਰਫ ਤੱਕਣੇ ਆ, ਕਿਉਂਕਿ ਦੂਸਰਿਆਂ ਕੀ ਅਸਾਂ ਫਾਲੋ ਤਾਂ ਕਰਨੇ ਕਿ ਦੂਸਰੇ ਨੂੰ ਅਸਾਂ ਆਲਾ ਸਮਝਦੇ ਹਾਂ, ਵੈਸੇ ਇਨਸਾਨ ਬਿਹਤਰ ਸਮਝਣਾ ਚਾਹੀਦਾ ਦੂਸਰੇ ਇਨਸਾਨ ਕੀ, ਇਸ ਗੱਲ ਕੀ ਛੋੜ ਦਿਓ। ਇੱਕ ਦਿਨਦਾਰ ਬੰਦਾ ਹੈ, ਤੁਸੀਂ ਕਿਸੇ ਦੀ ਤਾਰੀਫ ਤਾਂ ਕਰਨੀ ਚਾਹੀਦੀ ਨਾ, ਲੇਕਿਨ ਯਾਤਰੀਕਾਰ ਅਸਾਂ ਕੀ ਦੱਸਿਆ ਗਿਆ ਉਹ ਸਭ ਤੋਂ ਅਫਜ਼ਲ ਹੈ ਔਰ ਆਲਾ ਆ, ਤਾਂ ਅਸਾਂ ਕੀ ਚਾਹੀਦਾ ਕਿ ਅਸਾਂ ਉਸ ਤਰੀਕੇਕਾਰ ਵੀ ਲੋਕਾਂ ਕੀ ਦੱਸਾਂ, ਪਹਿਲਾਂ ਤਾਂ ਆਪ ਉਸ ਪਰ ਅਮਲ ਕਰਾਂ, ਤਾਂ ਫਿਰ ਲੋਕਾਂ ਕੀ ਦੱਸਾਂ, ਤਾਂ ਲੋਕ ਆਪਣੇ ਨਾਲ ਟੁਰੀ ਪੈ ਸਨ, ਉਹ ਇਹ ਬੂ ਆਲਾ ਮਾਰਕੀਟ ਹੀ ਲੋਕੋ, ਮੇਰੇ ਦੋਸਤੋ, ਮੇਰੇ ਜਵਾਨੋ, ਬਸ ਇਹ ਇਸ ਜਿਹੜਾ ਇਹ ਸਿਸਟਮ ਆ ਪੂਰਾ, ਇਹ ਜਿਹੜੀਆਂ ਚੀਜ਼ਾਂ ਤੁਸਾਂ ਕੋਲ ਮੌਜੂਦ ਆ, ਇਹ ਬੜੀਆਂ ਕੀਮਤੀ ਚੀਜ਼ਾਂ ਨੇ, ਇਹਦੀ ਹਿਫਾਜ਼ਤ ਵੀ ਕਰੋ ਔਰ ਇਹਨਾਂ ਨਾਲ ਪਹਿਰਾ ਵੀ ਦਿਓ, ਔਰ ਇਹਨਾਂ ਪਰ ਜਿਹੜਾ ਇਹਨਾਂ ਨੇ ਇੱਜ਼ਤ ਮਨਜ਼ਲਤ ਇਸ ਤਰੀਕੇ ਬਣਸੀ, ਜੇ ਤੁਸਾਂ ਇਹਨਾਂ ਪਰ ਅਮਲ ਕਰਨੇ ਉਸ, ਤਾਂ ਕਹੋ ਜੀ ਜਿਸ ਵੇਲੇ ਕੋਈ ਵੀ ਤੁਸੀਂ ਬੰਦਾ ਗਲਤ ਕੰਮ ਕਰਨਾ, ਅੱਜ ਮਸਲਾ ਫਰਜ਼ ਕਰੋ ਮੈਂ ਹਾਂ, ਮੇਰਾ ਬੇਟਾ ਆ, ਔਰ ਜਿਹੜੇ ਵੀ ਲੋਕ ਹੈ, ਦੋਸਤ ਹੈ, ਬਾਪ ਹੈ, ਕੋਈ ਜਿਹੜਾ ਗਲਤ ਕੰਮ ਕਰਨਾ, ਤਾਂ ਉਹ ਜਿਹੜਾ ਉਸਨੇ ਨਾਲ ਨਾਮ ਵਗੈਰਾ ਲਿਖਿਆ ਜਾਣਾ, ਅਖਬਾਰਾਂ 'ਚ ਚਸ਼ਣਾ, ਮੀਡੀਆ 'ਚ ਚਸ਼ਣਾ, ਤਾਂ ਫਿਰ ਇਹ ਗੱਲ ਨਹੀਂ ਕਿ ਉਹ ਇੱਕ ਪਰਸਨਲ ਬੰਦੇ ਪਰ ਅਟੈਕ ਨਹੀਂ ਹੋਣਾ ਕਿ ਫਲਾਣੇ ਬੰਦੇ ਕੀਤਾ, ਫਲਾਣੇ ਨੇ ਬੇਟੇ ਕੀਤਾ ਜਾਂ ਇਹ ਉਹ, ਨਹੀਂ ਬਲਕਿ ਪੂਰੀ ਕਮਿਊਨਿਟੀ ਪਰ, ਔਰ ਪੂਰੇ ਮਤਲਬ ਹੈ ਇੱਕ ਜਿਹੜੀ ਸਾਡੀ ਇਸ ਮੁਸਲਿਮ ਉਮਾ ਹੀ, ਉਸਨੇ ਬਾਰੇ 'ਚ ਇੱਕ ਇੱਕ ਦੁਨੀਆ ਫਿਕਰਮੰਦ ਹੋਣੀ, ਦੁਨੀਆ ਡਰਨੀ, ਦੁਨੀਆ ਇਹ ਕਰਨੀ, ਫਿਰ ਕਿਆ ਹੋਣਾ ਕਿ ਫਿਰ ਬੇਸ਼ੁਮਾਰ ਲੋਕ ਸਾਰਾ ਲਬਾਦਾ ਉੜੀ ਕਿੰਨੇ ਹੈ ਜੀ, ਹੋਣਾ ਉਹ ਨਹੀਂ, ਉਸਰਾ ਅਸਲ ਨਾ ਹੀ ਹੋਈ ਹੈ, ਦੂਸਰਾ ਬੰਦਾ ਬਣ ਜਾ ਸੀ ਜਨਾਬ, ਤਾਂ ਫਿਰ ਉਹ ਆਪਣਾ ਬਿਆਨ ਜਾਰੀ ਕਰ ਸੀ ਕਿ ਇਹ ਜਨਾਬ ਮੈਂ ਇਹ ਸਾਰੇ ਕੰਮ ਕੀਤੇ, ਔਰ ਇਸ ਵਾਜ਼ੇ ਮਿਸਾਲਾਂ ਜਿਹੜੀਆਂ ਬੇਸ਼ੁਮਾਰ ਜਗ੍ਹਾ ਪਰ ਮੌਜੂਦ ਵੀ ਆ, ਜੋ ਵੀ ਆ, ਬਹਰ ਚਲੋ ਅਸਾਂ ਇਹਨਾਂ ਚੀਜ਼ਾਂ ਪਰ ਚੁੱਕੇ, ਫਿਰ ਬਾਤ ਹੀ ਇਹ ਤੁਹਾਨੂੰ ਤਸਵਫ ਹੈ, ਤਸਵਫ ਇਖਤਲਾਫ ਤਾਂ ਹੈ ਕੋਈ ਨਹੀਂ, ਮੈਂ ਤੁਸੀਂ ਦੱਸਿਆ ਕਿ ਠੀਕ ਆਪਣੇ ਆਪ ਹੀ ਕਰਨਾ ਇਖਤਲਾਫ ਕਰਨਾ ਜੀ, ਮੈਂ ਆਪਣਾ ਕੋਠਾ ਠੀਕ ਕਰਨਾ ਆ, ਮਿਸਾਲ ਹੈ ਮੇਰਾ ਆਪਣਾ ਇਹ ਕੋਠਾ ਹੈ ਨਾ, ਮੈਂ ਆਪਣੇ ਕੋਠੇ ਦੀ ਜਿਹੜਾ ਉਹ ਚੂਣਾ ਛੂਣਾ ਕਰਨਾ, ਸੈੱਟ ਕਰਨਾ ਇਸਕੀ ਜਿਹੜੀਆਂ ਮਤਲਬ ਹੈ ਮਸਲ, ਤਾਂ ਮੇਰਾ ਮੈਂ ਆਪਣੇ ਕੋਠੇ ਠੀਕ ਕਰਨਾ, ਕਿਸੇ ਕੀ ਇਤਰਾਜ਼ ਹੈ ਜੀ, ਇਤਰਾਜ਼ ਤੁਸੀਂ ਨਾ ਪਹੁੰਚਾ, ਮੈਂ ਦੂਰੇ ਕੋਠੇ ਠੀਕ ਕਰ ਸਕਦਾ ਹੈ ਜੀ, ਜਦੋਂ ਮੇਰਾ ਆਪਣਾ ਕੋਠਾ ਸੈੱਟ ਹੋ ਗਿਆ ਸੀ ਹੈ ਜੀ, ਬਲਕਿ ਕੋਠਾ ਵਿੱਚ ਝੁੱਗੀ ਸੈੱਟ ਹੋ ਗਿਆ ਸੀ, ਫਿਰ ਲੋਕ ਕਿਸੇ ਪੁੱਛਣ ਕਿ ਜਿਹੜਾ ਗੱਲ ਸੁਣੋ, ਇਹ ਚੰਗਾ ਮਿਸਤਰੀ ਹੈ ਰਾ, ਇਸ ਬੜਾ ਬੜੇ ਕੱਢ ਖਰਚੇ ਸਾਰਾ ਕੰਮ ਕਰੀ ਸੱਟਿਆ, ਫਿਰ ਉਹਨੇ ਫਿਰ ਉਹ ਫਿਰ ਐਡਵਾਈਜ਼ਰੀ ਲੈਣੇ 'ਤੇ ਆ ਜਾ ਸਨ, ਫਿਰ ਉਹ ਵੀ ਇਸ ਹੈ ਕਿ ਫਾਲੋ ਕਰ ਸਨ, ਅੱਜ ਅਸਲ ਨਹੀਂ ਹਾਲਤ ਜਿਹੜੀ ਹੈ ਉਹ ਥੋੜ੍ਹੀ ਜਿਹੀ ਨਹੀਂ ਬਲਕਿ ਬਹੁਤ ਸਾਰੀ ਉਲਟ ਹੋਈ ਚੁੱਕੀ, ਲਿਹਾਜ਼ਾ ਲੇਕਿਨ ਮੈਂ ਸਮਝਣਾ ਕੋਈ ਐਸੀ ਬਾਤ ਨਹੀਂ, ਕੋਈ ਨਹੀਂ, ਇਹ ਚੀਜ਼ਾਂ ਹੋਣੀਆਂ ਰਹਿਣੀਆਂ, ਭੁੱਲਿਆ ਵਾ ਆਪਣੇ ਸੁਬਹ ਨੂੰ ਭੁੱਲਿਆ, ਅੱਜ ਸ਼ਾਮ ਕੀ ਵਾਪਸ ਆ ਜਾਏ, ਤੁਸੀਂ ਭੁੱਲਿਆ ਨਾ, ਸ਼ਾਮ ਪੈਣੀ ਪਈ, ਸ਼ਾਮ ਹੋਣੀ ਪਈ, ਸ਼ਾਮ ਹੋਈ ਗਈ ਕਈਆਂ ਬੰਦਿਆਂ ਨਹੀਂ ਦੁਨੀਆਂ 'ਚ, ਮਤਲਬ ਸ਼ਾਮ ਨੇ ਮਰਾਦ ਬੰਦਾ ਬੁੱਢਾ ਹੋ ਗਿਆ, ਬਜ਼ੁਰਗ ਹੋ ਗਿਆ, ਕੁਝ ਜਵਾਨ ਹੈ, ਕੁਝ ਅਗਰ ਉਹਨੇ ਜਵਾਨੀ ਢੱਲੀ ਪਈ, ਲੇਕਿਨ ਬਾਤ ਸੋਚੀ ਕਿ ਦੇਖੋ ਮੋੜ ਆਣ ਜੀ, ਜਿਹੜੇ ਮੋੜ ਬਣ ਜਾਣਾ ਬੰਦਾ ਗੱਲ ਖਤਮ ਹੋ ਗਈ, ਇੱਕ ਸਜਦਾ ਜਿਸੇ ਤੂੰ ਗ੍ਰਾਂ ਸਮਝਦਾ ਹੈ, ਹਜ਼ਾਰ ਸਜਦੂ ਸੇ ਦਿੱਤਾ ਆਦਮੀ ਕੋ ਨਜਾਤ, ਇੱਕ ਦਫ਼ਾ ਮੁੜੀ ਆ, ਉਹ ਤਾਂ ਰਹਿਮਤ ਤੁਸੀਂ ਇੰਤਜ਼ਾਰ ਕਰਨੀ ਪਈ, ਉਹ ਤਾਂ ਇੰਤਜ਼ਾਰ 'ਚ ਮਤਾ ਕੋਈ ਬਹਾਦਰ ਅੱਛਾ, ਇੱਕ ਦੋ ਉੱਠ ਗਿਰੀਆ ਜ਼ਾਰੀ ਕਰਨਾ ਸ਼ੁਰੂ ਕਰਸੇ, ਗੱਲ ਹੀ ਤੁਹਾਡੀ ਬਣ ਜਾ ਸੀ, ਲੇਕਿਨ ਇਹ ਆ ਕਿ ਅਸਾਂ ਕੀ ਇਹ ਚੀਜ਼ ਸੋਚਣੀ, ਬਹਰਹਾਲ ਚੁੱਕੇ ਅਸਾਂ ਆਪਣੀ ਇਸ ਬਾਤ ਅੱਗੇ ਬਣਾਉਣੇ ਆ, ਸਾਡੇ ਉਹ ਦੋਸਤ ਬਾਬ ਵੀ ਸਾਡੇ ਨਾਲ ਮੌਜੂਦ ਸੀ ਜੀ, ਜਨਾਬ ਸਾਡੇ ਨਾਲ ਗੁਲਾਮ ਰਬਾਣੀ ਕਿਆਣੀ ਸਾਹਿਬ ਮੇਰੇ ਦੋਸਤ ਜਿਹੜੇ ਸੀ ਉਹ ਮੌਜੂਦ ਸੀ, ਪ੍ਰੋਗਰਾਮ ਪਸੰਦ ਕਰਨੇ ਪਏ, ਕਮਰਾਨ ਮਸੂਦ ਸਾਹਿਬ ਜੀ ਇਹ ਫਰਾਮ ਦੀਨਾ ਰੋਹਤਾਸ ਤੋਂ ਅਮਰ ਸਾਡੇ ਨਾਲ ਮੌਜੂਦ ਸੀ ਪਾਕਿਸਤਾਨ, ਅਤੇ ਅੱਲਾਹ ਤਾਲਾ ਉਹਨੂੰ ਖੈਰਫਿਤ ਰੱਖਿਆ ਜੀ, ਮੁਹੰਮਦ ਆਰਫ ਸਾਹਿਬ ਵੀ ਸਾਡਾ ਪ੍ਰੋਗਰਾਮ ਤੱਕਣੇ ਪਏ, ਅੱਲਾਹ ਪਾਕ ਉਹਨਾਂ ਨੇ ਖੈਰਫਿਤ ਫਰਮਾਇਆ, ਅਸਲ ਨਾ ਗਏ ਯਕੀਨ ਦਫ਼ਾ ਉਹ ਹੋਣੇ ਬੰਦੇ ਗਏ ਚਲੇ ਜਾਣੇ, ਲੇਕਿਨ ਅਸਾਂ ਮਜਬੂਰੀ ਤੌਰ 'ਤੇ ਸਾਰੇ ਵਾਸੀ ਦਵਾ ਗੋਏ ਹਾਂ ਕਿ ਅੱਲਾਹ ਤਾਲਾ ਜਿੱਥੇ ਵੀ ਪਿਆਰ ਮੁਹੱਬਤ ਵਾਲੇ ਲੋਕ ਹੈ, ਯਾਨੀ ਯਕੀਨ ਕਰੋ ਇਹ ਸਾਰੇ ਪ੍ਰੋਗਰਾਮ ਤੱਕਣੇ ਸੁਣਨੇ ਵੀ ਹੈ, ਅੱਗੇ ਫੈਲਾਉਣੇ ਵੀ ਹੈ, ਇੱਕ ਪੈਗਾਮ ਹੈ ਜੀ, ਅਸਾਂ ਤਾਂ ਸਮਝਦੇ ਹਾਂ ਕਿ ਮੈਂ ਸਮਝਦੇ ਹਾਂ, ਮੈਂ ਤਾਂ ਆਜ਼ਾਦੀ ਤੌਰ ਪਰ ਹੂੰ ਕਿ ਯਾਰ ਅਗਰ ਕਿਸੇ ਬੰਦੇ ਕੀ ਨਿੱਕੀ ਮੋਟੀ ਗੱਲਾਂ ਨੇ ਵੀ ਕੋਈ ਅਗਰ ਦਿਲਾਂ ਵੀ ਗੱਲ ਪਈ ਕਿਸੇ ਨਾ, ਤਾਂ ਇਹ ਸ਼ਫਾ ਜਿਹੜੀ ਹੈ ਨਾ ਇਹ ਕੋਈ ਲਾਜ਼ਮੀ ਨਹੀਂ ਵੀ ਕਈ ਦਫ਼ਾ ਬੜੀਆਂ ਦਵਾਈਆਂ ਨਾਲ ਸ਼ਫਾ ਹੋਣੀ,
हो सकना निकले निकले एक चीज छोटी जी बस तू अलग तो नीचे चली गई तो जड़ा उठी गलता ये तो जुर्माणी ना इलाज सिर होना ये रूहानी इलाज भी होना कि नज़र ने कमाल इतनी होनी कि मियाँ साहब ये फरमाया ना कि हर मुश्किल की कुंजी यारो मर्दों के हाथ आई मर्द निगाह कर इस वेले बस निगाह एक बात होनी जो निगाह होगी तो कम आगा बिल्कुल ठीक ठीक हो गया निजाम पर चलो जी अल्लाह ताला असें इस पर अमल करने की तौफीक अता फरमाए तो असं थोड़ा जहा मियाँ साहब ना ये जी वाकया है इसकी थोड़ा जहाँ अगर टुरने चूंकि टाइम जरा बड़ा तेजी से गुजरी गया बल्कि हूँ तो मुकम्मल होने वाला टाइम साढ़ा ये जनाब असों मियाँ साहब ने यह वाकया जो अस इतने तक पहुँचे से जी बादशाह सलामत जोड़े अपने बेटे की वह बुलाने पे और होया कि वह फरमाने के यानी रो रो आसम शाह पुकारे गम दे लश्कर पारे मेरे तैनी चढ़ चढ़ आवन एक एक थी एक नारे वे मैं जिन्हें इतने गम तकलीफा मारे बछण कि लश्कर लश्कर आने यानी एक गम दुआ गम त्रिया गम ये तकलीफ है तंगी तो वह बादशाह सलामत आने के जिस दिन घर औलाद ना आई ऐसा दर्द बहुना यानी औलाद आने पहले साथ जी जिस दिन घर औलाद ना आई तो ऐसा दर्द बहुना तो जा औलाद लदी गम मैनू देना आ गया दूना आने जल्द मेरे घर औलाद कोई नहीं ना मी को गम तो दुख आई कोई ना अगर ऐसा तो थोड़ा जहा दुख सा औलाद कोई नहीं लेकिन हूँ जल्द औलाद हो गई अल्लाह ताला दी तो मिकी ये दुख एक दूना हो गया ये माड़ी तंगी ज्यादा ज्यादा माड़े पर जिम्मेदारी भी है तो मैं तंगी मैं माड़ी खमे ज्यादा हो गए पहले तो औलाद कोई नहीं सी तो पता है ही नहीं तो गल ही खत्म होगी हूँ ए औलाद एक ही बेटा जवान हो गया ये मेरी आंख का तारा बन गया हूँ जल्द ये सारी बादशाही छोड़ी तो असल को जाना पाया जुदाई हो रही फिर ये भी कोई पता नहीं कि उसकी मंजिल कितने है फकर मंजिल भी कोई पता नहीं होना यार दुनिया ने मंजिल लाया ना कि जने खाली इंग्लैंड कहीं तो मुड़ी आ रहे ना फिर तो मसला कौन कोई जहाज भी जासी कोई बैरी जहाज भी गया टूरन तो होना नहीं फिर वो घरे चलो कोई वक्त बाद तो उन्हें अंदाजा होगा कि टेलीफोन कर सी लेकिन फकर नहीं मंजिल इससे ये मसला ये हो रहा है इन्हें चलो कि पूछ सी ना पूछ सी किधर जुलिया किधर नहीं जुलिया है जी वो महबूब है कि राजी हो सी कि कम करने से बाद राजी हो सी इस वास्ते ये जरा कम है तो ही मुश्किल है इतना सखला ही नहीं अच्छा जी बल बाद जरा ना ये मियाँ साहब ये फरमाया ने कि जिस दिन घर औलाद न आई ऐसा दर्द बहुना तो जां औलाद लदी गम मैनू देना आ गया दूना तो अगर नाल फरमाने कि हूँ बेटे की वेख मुसीबत तो लगा बुरा अंदेशा हूँ बेटे की वेख मुसीबत तो लगा बुरा अंदेशा

ਰੇਸ਼ਾ ਫਰਜ਼ੰਦਾਂ ਦੇ ਫੱਟ ਨਾ ਬੋਲਣ ਤੇ ਦਿਨ ਦਿਨ ਪਾਉਂਦਾ ਰੇਸ਼ਾ ਹੁਣ ਅਸਲ ਚੱਕ ਜੇ ਫਰਜ਼ੰਦ ਬੇਟੇ ਜਿਹੜੇ ਉਹਨਾਂ ਨੇ ਫੱਟ ਨਾ ਬੋਲਣ ਫੱਟ ਆਣੇ ਜਿਹੜੇ ਜ਼ਖਮ ਹੋਈ ਜਾਣਾ ਹੈਂਜੀ ਜ਼ਖਮ ਜਾਣ ਜਿਹੜਾ ਮੋਲਣ ਮਤਲਬ ਮੁੰਡੀ ਠੀਕ ਹੋਣਾ ਜ਼ਖਮ ਤਕਰੀਨ ਦੱਸੋ ਤੱਕ ਜਿਹੜਾ ਮੋਲਣ ਨਹੀਂ ਨਾ ਉਹਨੇ ਰੇਸ਼ਾ ਪਈ ਜਾਣਾ ਉਸਨੇ ਥੋੜ੍ਹਾ ਜਿਹਾ ਹੋਈ ਉਹ ਮਤਲਬ ਬੈਕਟੀਰੀਆ ਵਗੈਰਾ ਉਹ ਜਿਹੜਾ ਇਹ ਚੀਜ਼ ਕਿਸਮ ਉਹ ਜ਼ਖਮ ਗੰਦਾ ਹੋਈ ਜਾਣਾ ਉਹਦੇ ਪੀਪ ਵਗੈਰਾ ਨਿਕਲ ਰਹੀ ਪੈਣੀ ਉਸ ਵਾਸਤੇ ਫਿਰ ਕਾਫੀ ਚੀਜ਼ਾਂ ਜਿਹੜੀਆਂ ਉਹ ਮਤਲਬ ਨੁਕਸਾਨ ਔਰ ਫਿਰ ਉੱਥੇ ਜ਼ਿਆਦਾ ਦਰਦ ਹੋਣਾ ਤਾਂ ਉਹ ਮੀਆਂ ਸਾਹਿਬ ਇਹ ਫਰਮਾਉਣਾ ਕਿ ਬੇਟਾ ਫਰਜ਼ੰਦਾਂ ਦੇ ਫੱਟ ਨਾ ਬੋਲਣ ਦਿਨ ਦਿਨ ਪਾਉਂਦਾ ਰੇਸ਼ਾ ਹੋਵੇ ਮਕਸਦ ਆ ਹੁਣ ਮਤਲਬ ਹੈ ਮੀਂਹ ਇਤਨੀ ਤੰਗੀ ਤੰਗੀ ਦਿਨ ਦੀ ਰਹੀ ਸ਼ੁਰੂ ਹੋਈ ਕਿ ਜਿਹੜਾ ਜ਼ਖਮ ਉਸ ਲਗਾ ਸਾ ਬਜਾਇ ਜ਼ਖਮ ਮੋਲੇ ਨੇ ਉਸ ਜ਼ਖਮ ਔਰ ਜ਼ਿਆਦਾ ਉਹਨੇ ਇਜ਼ਾਫਾ ਦਿਨ ਬ ਦਿਨ ਉਹਨੇ ਦਰਦ ਇਜ਼ਾਫਾ ਹੋ ਰਿਹਾ ਹੈਂਜੀ ਔਰ ਅੱਗੇ ਆਣੇ ਜੀ ਕਿ ਆਸਮ ਸ਼ਾਹ ਗੌਰ ਦਲਾਸੇ ਕਰ ਕਰ ਥੱਕਾ ਆਸਮ ਸ਼ਾਹ ਬਤੇਰੇ ਤੇ ਬੇਟੇ ਦਾ ਖਫਕਾਨ ਨਾ ਜਾਂਦਾ ਦਮ ਦਮ ਹੋਇਆ ਗੇਰੇ ਆਹਨੇ ਆਪਣੇ ਬੇਟੇ ਕੀ ਬੜਾ ਬੜਾ ਸਮਝਾਇਆ ਥੱਕੀ ਗਿਆ ਉਸ ਕੀ ਸਮਝਾਈ ਸਮਝਾਈ ਤੈ ਪੰਧ ਨਸੀਹਤ ਕਰਨਾ ਰਿਹਾ ਉਹ ਬੇਟਾ ਛੋੜ ਇਹ ਗੱਲਾਂ ਕੀ ਇਹ ਬੜਾ ਲੰਮਾ ਕੰਮ ਹੈ ਇਹ ਪਰੀ ਤੂੰ ਕਿੱਥੇ ਲੱਭਸੀ ਅਸਾਂ ਇਤਨੇ ਬੰਦੇ ਭੇਜੇ ਨਹੀਂ ਲੱਭੀ ਸਕੀ ਤੂੰ ਇਕੱਲੇ ਕੈਸੇ ਕਹਿ ਲੱਭਸੀ ਛੋੜ ਇਹਨਾਂ ਗੱਲਾਂ ਕੀ ਇਹ ਬਾਦਸ਼ਾਹੀ ਕਰ ਇਹ ਦੌਲਤ ਹੀ ਇਹ ਯਾਸ਼ੀ ਕਰ ਦੁਨੀਆਂ ਦਾ ਇੱਕ ਨਿਜ਼ਾਮ ਹੈ ਲੇਕਿਨ ਆਸ਼ਿਕ ਹੈ ਨਾ ਜੀ ਆਸ਼ਿਕ ਜਿਹੜਾ ਆਪਣੇ ਮੰਜ਼ਲ ਦੀ ਤਰਫ ਜਿਹੜਾ ਉਸਕੀ ਇੱਕ ਆਪਣੇ ਮਹਬੂਬ ਨਾਲ ਦੀਦਾਰ ਹੋ ਗਿਆ ਉਸਕੀ ਜਿਹੜਾ ਇਸ਼ਾਰਾ ਹੋਈ ਗਿਆ ਬਸ ਖਤਮ ਹੋਏਗੀ ਜੇ ਮੈਂ ਦੱਸਿਆ ਨਾ ਇਹ ਚੀਜ਼ ਰੂਹਾਨੀਅਤ ਹੈ ਇਹ ਕੋਈ ਬੰਦੇ ਜਿਹੜੇ ਦੁਨੀਆਦਾਰ ਹੈ ਨਾ ਇੱਕ ਭਾਈ ਜਿਹੜਾ ਉਹ ਦੇਖੋ ਮਤਲਬ ਬੜੀ ਬੜੀ ਕੋਠੀਆਂ ਤੇ ਬੜੇ ਬੜੇ ਜਨਾਬ ਉਹ ਸੋਫੇ ਸਿੱਟਾਂ ਪਰ ਔਰ ਬੜੇ ਬੜੇ ਰੈੱਡ ਕਾਰਪੇਟ ਪਰ ਡੁੱਲਣਾ ਪਿਆ ਪਜਾਰੋ ਗੱਡੀ ਬਹਿਣਾ ਪਿਆ ਬਿਲਕੁਲ ਸਰ ਇੱਕ ਭਾਈ ਹੈ ਪੈਦਲ ਟੁਰ ਪਿਆ ਹੁਣ ਅਗਰ ਮਿਹਨਤ ਕਰੋ ਸ਼ਾਇਦ ਉਸ ਤੋਂ ਜਗ੍ਹਾ ਨਿਕਲ ਜਾਇਆ ਲੇਕਿਨ ਨਹੀਂ ਉਸਕੀ ਸਵਾਦ ਹੀ ਉੱਥੇ ਆਈ ਨਾ ਜਿੱਥੇ ਜਾਈ ਰਿਹਾ ਅਸਲ ਵਿੱਚ ਬਾਤ ਇਹ ਹੀ ਕਿ ਇਹ ਜਿਹੜਾ ਫਕਰ ਹੈ ਨਾ ਇਸਦੇ ਸਵਾਦ ਹੀ ਹੋ ਰਿਹਾ ਜਿਹੜਾ ਬੰਦੇ ਕੋਲ ਸਵਾਦ ਪਈ ਜਾਣਾ ਤਾਂ ਬੰਦਾ ਫਿਰ ਸੋਚਣਾ ਮਰ ਪਵੇ ਫਿਰ ਦੁਨੀਆਂ ਚੁੱਕੇ ਉਸ ਟੇ ਉਸਦਾ ਟੇਸਟ ਕਿੰਦਾ ਨਹੀਂ ਹੋਣਾ ਤੂੰ ਤੱਕਿਆ ਸੀ ਕੋਈ ਇੱਕ ਚੀਜ਼ ਜਿਸਦਾ ਟੇਸਟ ਬੰਦੇ ਨਹੀਂ ਕਿੰਦਾ ਤੁਸੀਂ ਕਿਆ ਪਤਾ ਇਹਨਾਂ ਕਿਆ ਜ਼ਾਇਕਾ ਜੀ ਇੱਕ ਦਫਾ ਜਿਹੜਾ ਉਸਕੀ ਜ਼ਾਇਕਾ ਨੂੰ ਚੱਖੀ ਗਿਣਿਆ ਫਿਰ ਤਾਂ ਗੱਲ ਹੀ ਖਤਮ ਹੋਏਗੀ ਲਿਆਦਾ ਉਹ ਬਾਦਸ਼ਾਹ ਸਲਾਮਤ ਹੈ ਕਿ ਗੌਰ ਦਲਾਸੇ ਕਰ ਕਰ ਥੱਕਾ ਆਸਮ ਸ਼ਾਹ ਬਤੇਰੇ ਬੇਟੇ ਦਾ ਖਫਕਾਉਣ ਨਾ ਜਾਂਦਾ ਦਮ ਦਮ ਹੋਏ ਗੇਰੇ ਦਮ ਦਮ ਹਰ ਲੰਮੇ ਜਿਹੜਾ ਨਹੀਂ ਜ਼ਿਆਦਾ ਜ਼ਿਆਦਾ ਉਹ ਕੰਮ ਉਸ ਵੈ ਆਖਰ ਕਿਆ ਕਰਨਾ ਕਿ ਔਰ ਆਸਮ ਸ਼ਾਹ ਪੁੱਤਰ ਨੂੰ ਆਪਣੇ ਕੋਲ ਮੰਗਾਉਂਦਾ ਤੇ ਪੰਧ ਨਸੀਹਤ ਆਲ ਹਕੀਕਤ ਅੱਛੀ ਤਰ੍ਹਾਂ ਸੁਣਾਉਂਦਾ ਉਹਨੂੰ ਫੈਸਲਾ ਹੀ ਕੀਤਾ ਜੀ ਗੱਲ ਹੀ ਅਸੀਂ ਮੈਂ ਗੱਲਾਂ ਛਪਾਈ ਰੱਖੀਆਂ ਵਾ ਅਸਾਂ ਬਾਅਦ ਭੇਜ ਵਕਤ ਭੇਜੇ ਸੀ ਤਾਂ ਅਸਾਂ ਕੀ ਨਹੀਂ ਲਗਾ ਫਿਰ ਮੈਂ ਦੱਸਿਆ ਕੁਛ ਕਿ ਨਾ ਬੇਟੇ ਕੀ ਸਮਝਾਓ ਸ਼ਾਓ ਜੇ ਵੋ ਉਹ ਲੱਭੀ ਗਿਆ ਸੀ ਖੈਰ ਤੱਕ ਨਾ ਅਸਾਂ ਆਪਣੇ ਘਰ ਚੀਜ਼ ਬੱਚੇ ਜਿਹੜੇ ਹੋੜੇ ਨਾ ਉਹਨੇ ਕਿਹਾ ਸਰ ਬਿਸ਼ਮਾਰ ਅਸਾਂ ਬਸ ਤੋਏ ਬੋਤੇ ਉਸਕੀ ਬੋਤੇ ਦੇਣੇ ਰਹਿਣੇ ਆ ਉਹ ਨਹੀਂ ਯਾਰ ਹੋਈ ਜਾ ਸੀ ਕੰਮ ਇਹ ਕੱਲ੍ਹ ਹੋਈ ਜਾ ਸੀ ਪਰਸੋਂ ਹੋਈ ਜਾ ਸੀ ਉਹਨੇ ਦਿਲ ਆ ਤੋੜਨੇ ਔਰ ਇਸ ਨੇ ਵਿੱਚ ਹੋਵੇ ਤਾਂ ਅੱਛੀ ਗੱਲ ਹਸਲਾ ਅਫਜ਼ਾਈ ਕਰਨੀ ਜਿਹੜੀ ਹੈ ਮਰੀਜ਼ ਕੀ ਤਕੜੇ ਨੇ ਜਾਓ ਜਲੈ ਆਹੋ ਤੂੰ ਅਲਹਮਦੁਲਿਲਾ ਠੀਕ ਹੋ ਜਾ ਸੇ ਬਿਲਕੁਲ ਬਿਹਤਰ ਹੈ ਠੀਕ ਹੋ ਸੇ ਜੀ ਇਨਸ਼ਾਲਾ ਤੂੰ ਬਿਹਤਰ ਹੈ ਘਰੇ ਲੱਗਿਆ ਹੋ ਜੀ ਅੱਜ ਬਿਹਤਰ ਇਸਦੀ ਸਿਹਤ ਬਿਹਤਰ ਹੈ ਅੱਗੇ ਨਾਲੋਂ ਹੈ ਜੀ ਜਿਲ੍ਹਾ ਅਸਾਂ ਉੱਥੇ ਗੱਲ ਇਸ ਕਿਸਮ ਚੀਜ਼ਾਂ ਕਰਸਾਂ ਆ ਬਸ ਜੀ ਇਹ ਤੁਹਾਨੂੰ ਗਿਆ ਜੀ ਇਹ ਤੁਹਾਨੂੰ ਬਸ ਥੋੜ੍ਹਾ ਟਾਈਮ ਆ ਇਹ ਅਸਾਂ ਜਿਲ੍ਹਾ ਬਾਣੇ ਸ਼ੁਰੂ ਕਰਸਾਂ ਕਰਨ ਹੋਰ ਪਰੇਸ਼ਾਨ ਹੋ ਜਾਂਦਾ ਦੇਖੋ ਜਾਣਾ ਜਿਲ੍ਹਾ ਜ਼ਿੰਦਗੀ ਖਤਮ ਜਾਣਾ ਹੀ ਜਾਣਾ ਲੇਕਿਨ ਮੈਂ ਸਮਝਣਾ ਇਹ ਹੌਸਲਾ ਅਫਜ਼ਾਈ ਇਸੇ ਤਰ੍ਹਾਂ ਬਾਦਸ਼ਾਹ ਸਲਾਮਤ ਆਣੇ ਕਿ ਮੈਂ ਹੁਣ ਉਸਨੂੰ ਹੋਰ ਹੌਸਲਾ ਅਫਜ਼ਾਈ ਕਹੀ ਮੈਂ ਹੁਣ ਬੇਟੇ ਕੀ ਕੋਲ ਬੁਲਾਉਣਾ ਆ ਤਾਂ ਉਸਕੀ ਸਹੀ ਹਕੀਕਤ ਦੱਸਾਂ ਕਿ ਬੇਟੇ ਜ਼ਿੰਦਗੀ 'ਚ ਅਸਲ 'ਚ ਹੋਇਆ ਕਿਆ ਤੇ ਇਹ ਜਿਹੜਾ ਵਾਕਿਆ ਆ ਇਹ ਕਿੱਥੇ ਕਿੱਥੇ ਬੰਦੇ ਗਏ ਕਿਆ ਕਿਆ ਲੋੜ ਕੀਤੀ ਨੇ ਇਹ ਚੀਜ਼ਾਂ ਤਾਂ ਆਖਰ ਪਰ ਉਸਕੀ ਦੱਸੀ ਹੈ ਕਿ ਅਸਾਂ ਬੜੀ ਕੋਸ਼ਿਸ਼ ਕੀਤੀ ਤਾਂ ਅਸਾਂ ਕੀ ਉਹ ਚੀਜ਼ ਨਹੀਂ ਹਾਸਲ ਹੋ ਸਕੀ ਬਦਲ ਜਮਾਲ ਨਾ ਔਰ ਬਾਗੇ ਇਰਮ ਅਸਾਂ ਕੋਈ ਸਰਾਗ ਨਹੀਂ ਮਿਲਿਆ ਲਿਹਾਜ਼ਾ ਹੁਣ ਇਸ ਤਰ੍ਹਾਂ ਕਿ ਅਸਾਂ ਇਹ ਕਰਨੇ ਆ ਕਿ ਚਲੋ ਤਾਂ ਤੂੰ ਇਸ ਗੱਲਾਂ ਕਿ ਛੋੜ ਭੁੱਲੀ ਜਾ ਉਹ ਮਤਲਬ ਇਹ ਬਾਦਸ਼ਾਹ ਸਲਾਮਤ ਕੀ ਆਸਰ ਗਿਆ ਚੀਜ਼ ਥੀ ਕੋਈ ਨਹੀਂ ਆਵੇ ਕਿਸ ਵਾਸਤੇ ਤੂੰ ਆਪਣੇ ਆਪ ਕੀ ਮਤਲਬ ਇੱਧਰ ਉੱਧਰ ਕਰਨਾ ਹੈ ਬਹਰਾਲ ਜੀ ਚਲੋ ਅਸਾਂ ਹੁਣ ਇਨਸ਼ਾਅੱਲਾ ਇਹ ਪੈਗਾਮ ਜਿਹੜਾ ਅਗਲੇ ਹਫ਼ਤੇ ਮਜ਼ੀਦ ਇਸ ਗੱਲ ਪਰ ਚਲਸਾਂ ਚੁੱਕੇ ਸਾਡਾ ਅਸਲ ਟਾਈਮ ਦੂਸਰੀ ਜਿਹੜੇ ਪ੍ਰੋਗਰਾਮ ਸੀ ਉਹਨੇ ਸਹੀ ਲਈ ਗਿਆ ਹੁਣ ਟਾਈਮ ਸਾਡਾ ਥੋੜ੍ਹਾ ਆ ਅਤੇ ਅਸਾਂ ਇਨਸ਼ਾਅੱਲਾ ਇਹ ਜਿਹੜਾ ਨਾ ਇੱਕ ਬਾਤ ਬਾਬੇ ਨੂੰ ਸ਼ੇਅਰ ਪੇਸ਼ ਕਰਨਾ ਗੱਲ ਉਹ ਵੀ ਉਹੀ ਹੈ ਉਹ ਕਹਿੰਦਾ ਕਿ ਪ੍ਰੋਗਰਾਮ ਪੇਸ਼ ਹੋਈ ਵੀ ਹੈ ਕਿ ਮੈਂ ਤੁਸੀਂ ਦੱਸਿਆ ਕਿ ਇਹ ਜਿਹੜੇ ਲੋਕ ਹੋਣੇ ਇਹ ਆਸ਼ਿਕ ਜਿਹੜਾ ਹੋਣਾ ਨਾ ਮੈਂ ਤੁਸੀਂ ਦੱਸਿਆ ਕਿ ਮਜਾਜ਼ ਔਰ ਇਸ਼ਕ ਮਜਾਜ਼ ਔਰ ਹਕੀਕਤ ਇਹ ਜਿਸ ਤਰ੍ਹਾਂ ਕੱਚੀ ਸੜਕ ਤਾਂ ਪੱਕੀ ਸੜਕ ਹੋਣੀ ਨੇ ਇਸ ਤਰ੍ਹਾਂ ਹੋਣਾ ਲੇਕਿਨ ਬਾਬਾ ਜੀ ਨੇ ਸ਼ੇਅਰ ਪੇਸ਼ ਕਰਨ ਤੋਂ ਅੱਗੇ ਉਸਨੇ ਗੱਲ ਬਾਬਾ ਜੀ ਫਰਮਾਇਆ ਮੇਰੇ ਉਸਤਾਦ ਦੇ ਜਨਾਬ ਅਨੀ ਵਨਫੀ ਸਾਹਿਬ ਉਹ ਆਖਣੇ ਕਿ ਕਈਆਂ ਗੁਮਰਾਈ ਭਾਈ ਗੱਲ ਫਾਈ ਹੁਣ ਤਾਂ ਕੋਲ ਗੱਲ ਮਜਾਜ਼ ਨਹੀਂ ਹੈ ਉਹ ਲਿਖਣੇ ਕਹੇ ਬਾਬਾ ਜੀ ਲਿਖਣੇ ਫਰਮਾਉਣੇ ਕਿ ਕਈਆਂ ਗੁਮਰਾਈ ਪਾਈ ਗੱਲ ਫਾਈ ਅਤੇ ਕਈਆਂ ਰਾਜ਼ ਮਜਾਜ਼ 'ਚ ਪਾ ਕਹਿੰਦਾ ਮੈਂ ਤਾਂ ਉਹ ਮਜਾਜ਼ ਆ ਇਸ ਇਸ ਵਾਕਿਆ 'ਚ ਜਾਈ ਰਿਹਾ ਕੋਈ ਬੰਦੇ ਬਸ ਇਸ ਕੀ ਤੱਕੀ ਤਾਂ ਸ਼ਾਇਦ ਗੁਮਰਾਹ ਹੋਈ ਗਏ ਸ਼ਨ ਆਪਣੇ ਗਲੇ 'ਚ ਫਾਹ ਪਾਈ ਗਿਨ ਅਤੇ ਕਈਆਂ 'ਚ ਮਜਾਜ਼ 'ਚ ਰਾਜ਼ ਹਾਸਲ ਕਰਨੇ ਪਏ ਹੈ ਜੀ ਤਾਂ ਕਹੋ ਇੱਕ ਬਾਤ ਇਹ ਕਿ ਕੋਈ ਵੀ ਕੰਮ ਹੈ ਨਾ ਉਸਨੇ ਤੁਸੀਂ ਅਗਰ ਉਸ ਅਮਲ ਕਰਨੇ ਹੋ ਤਾਂ ਤੁਸੀਂ ਠੀਕ ਹੋ ਜਾ ਸਕਦੇ ਨਹੀਂ ਹੋ ਰਹੇ ਤਾਂ ਨਾ ਸਹੀ ਮਤਲਬ ਗਲਤ ਹੋ ਜਾ ਸਕੋ ਬਾਤ ਹੀ ਨਾ
तो कोई अदायत में जरा

0: the winner is...
1: And the winner is...
2: And the winner is...
0: Your business being heard on the radio.
3: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
4: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
5: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
6: ਜਾਂ 07784850934
7: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
8: Linking communities. This is Link FM.

0: workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: And the winner is...
3: And the winner is...
1: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233 or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਨਹੀਂ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
7: ਜਾਂ 07784850934
8: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

sending your WhatsApp messages on 0793984933. Afshan ji ne bhi hame join kiya, keh rahi hain assalamu alaikum, aap kaise hain ji? Alhamdulillah, I'm fine. And I played your favorite track. I don't know which track was your favorite track. Aaj special offer lagayi hui hai main kya? ਕਿ ਮੈਂ ਕਿਹਾ ਭਾਈ ਕਿ ਅੱਜ ਸ਼ਕਲ ਦੇਖ ਲਓ ਮੈਂ ਕਿ ਕੋਈ ਚੇਂਜ ਨਹੀਂ ਹੁਆ, ਸੇਮ ਹੈ ਭਾਈ, ਸੇਮ ਹੈ, ਬਦਲਨੇ ਵਾਲੇ ਨਹੀਂ ਹੈ, ਬਾਲੋਂ ਕੀ ਤਾਦਾਦ ਕਮ ਹੋਤੀ ਜਾ ਰਹੀ ਹੈ, ਬਸ ਕਿਆ ਕਰੇ, ਲੇਕਿਨ ਉਮਰ ਵੀ ਬਹੁਤ ਜ਼ਿਆਦਾ ਬੜਤੀ ਜਾ ਰਹੀ ਹੈ।

0: fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: Your business being heard on the radio.
3: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
4: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
5: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣੇ ਨਾ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07939737547
6: ਜਾਂ 07784850934
7: Do you ever find yourself lonely or isolated? Or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
8: This is Link FM.
9: Yaar ho gaya tha kya ye sab hai vak ho gaya

ਅਸੀਂ ਅਤੇ ਇਸ ਨਾਲ ਸਾਡੇ ਦੋਸਤ ਮੁਹੰਮਦ ਯਾਸੀਨ ਸਾਹਿਬ, ਉਹ ਵੀ ਨਾਲ ਸਾਡਾ ਸਾਥ ਦੇ ਰਹੇ ਨੇ। ਮੁਹੰਮਦ ਯਾਸੀਨ ਜੀ, ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਯਾਦ ਕਰ ਰਹੇ ਹਾਂ। ਜਿੱਥੇ ਦੋਸਤ ਦਾ ਸਾਥ ਦੇ ਰਹੇ ਸਾਨੂੰ, ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਸਪੈਸ਼ਲੀ ਜਿਹੜੇ ਸਾਡੇ ਲਿੰਕ ਹੈ ਨੇ, ਗੁਮਨਾਮ ਹੀਰੋ ਹੈ, ਇਹ ਸੁਣੋ, ਇਹ ਸਭ ਦੋਸਤਾਂ ਸਾਹਿਬ।

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਹ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਪ੍ਰਦੇਸ਼ ਵਿੱਚ ਦੇਸ਼, ਲਿੰਕ ਐਫ ਐਮ 96.7, ਲਿੰਕਿੰਗ ਕਮਿਊਨਿਟੀ ਦੀ ਕੀ ਪਾਜ਼ਿਟਿਵ। ਸਾਡਾ ਸਟੂਡੀਓ ਨੰਬਰ ਹੈ 0114261818181, ਵਟਸਐਪ ਨੰਬਰ ਹੈ 0793984939। ਸਭ ਦੋਸਤਾਂ ਕਿਵੇਂ, ਵੈਲਕਮ ਕਰਨਾ ਪਿਆ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼। ਜਿਤਨੇ ਦੋਸਤ ਦਾ ਸਾਥ ਦੇ ਰਹੇ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ। ਭਾਅ ਜੀ ਸੀਨ ਜੀ, ਮੈਂ ਸ਼ੱਕਾ ਕੋਈ ਫੇਸਬੁੱਕ ਸਹੀ ਕੰਮ ਨਹੀਂ ਕਰੀ ਦੀ, ਪਰ ਤੁਸੀਂ ਪਹਿਲੇ ਮੈਸੇਜ ਆ ਹੀ ਗਿਆ ਸੀ, ਲੇਕਿਨ ਮੈਂ ਟਰਾਈ ਕਰੀ ਦੁਬਾਰਾ। ਚਲੋ ਇਹ ਹੁਣ ਸੁਣੋ, ਇਹ ਸਭ ਤੋਂ ਸਮੱਸਿਆ

ਵੈਲਕਮ ਬੈਕ ਜੀ। ਬ੍ਰੇਕ ਤੋਂ ਬਾਅਦ ਇਸ ਤੋਂ ਬਰਾਮ ਸੁਣੇ ਹੋਏ ਪ੍ਰਦੇਸ਼ ਵਿੱਚ ਦੇਸ਼ ਲਿੰਕ ਐਫ ਐਮ 96.7 ਲਿੰਕਿੰਗ ਕਮਿਊਨਿਟੀ ਥਿੰਕਿੰਗ ਪੋਜ਼ਿਟਿਵ। ਸਾਡਾ ਸਟੂਡੀਓ ਨੰਬਰ ਹੈ 0414261818181। ਵਟਸਐਪ ਨੰਬਰ 0793984939। ਸਮਾਂ ਦੋਸਤਾਂ ਕਿ ਮੈਂ ਵੈਲਕਮ ਕਰਨਾ ਆਪਣੇ ਪ੍ਰੋਗਰਾਮ ਪ੍ਰਦੇਸ਼ ਵਿੱਚ ਦੇਸ਼ ਜਿੱਥੇ ਦੋਸਤ ਸਾਥ ਦੇ ਰਹੇ ਸਮਾਂ ਦੋਸਤਾਂ ਨੂੰ ਬਹੁਤ ਬਹੁਤ ਸ਼ੁਕਰੀਆ। ਅਤੇ ਤੁਸੀਂ ਆਪਣੇ ਲਿੰਕ ਐਫ ਐਮ ਜ਼ਰੂਰ ਹੁਣ ਪ੍ਰੋਗਰਾਮ ਤਕਰੀਬਨ 5 ਮਿੰਟ ਰਹੀ ਗਏ ਅਤੇ ਹੁਣ ਸੁਣੋ ਇਹ ਸਭ ਦੋਸਤਾਂ ਵਾਸਤੇ ਪਸੰਦ ਸੀ।

0: live workshops and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: And the winner is...
3: And the winner is...
1: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233, or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07931737547
7: ਜਾਂ 07784850934।
8: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

0: fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
1: And the winner is...
2: And the winner is...
3: And the winner is...
1: Your business being heard on the radio.
4: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
5: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07 809 568 233 or follow us on Instagram at VIP Mansion Weddings.
6: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇੱਕ ਮਹਿੰਗਾਈ ਦੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਣੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07939737547
7: ਜਾਂ 07784850934
8: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11am till 2pm. This is a social space for you and other ladies to unwind and engage in various activities. Refreshments are available. Let your Epic Link work encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.
9: Link FM Sheffield.
10: Link FM.